0: ਆਈਏ ਤੋ ਦ੍ਰਿੜਤਾ ਨਹੀਂ ਗਈ ਤੋ ਆਪੇ ਦ੍ਰਿੜਤਾ ਭਾਵ ਯੇ ਆਪਣਾ ਵਿਸ਼ੇਸ਼ ਸਵਾਮਾਨ ਰੋਜ਼ ਅੰਮ੍ਰਿਤ ਵੇਲੇ ਸਮਰਤੀ ਮੇਲਾਨਾ ਔਰ ਉਸ ਵਿਧੀ ਪੂਰਵਕ ਆਗੇ ਬਰਨਾ।
1: ਸੁਣਤੇ ਰਹੀਏ ਸ਼ਿਵਾ ਰੇਡੀਓ, ਯਹਾਂ ਹੈ ਖੁਸ਼ੀਓਂ ਕਾ ਸੰਗਮ।

0: ਯੋਗ ਕਾਵੇ ਬ੍ਰਿਸ਼ ਔਰ ਕਰਮ ਮੇ ਏਕ ਦੋ ਕੇ ਸਦੈ ਸਯੋਗੀ ਬਨ ਹਰੇਕ ਕੋ ਆਪ ਅਟੈਂਸ਼ਨ ਮੇ ਰੱਖਦੇ ਜੋ ਵੀ ਕਮੀ ਹੈ ਉਸ ਮੇ ਸਯੋਗ ਸਾਧਵਾਰਾ ਅਨਯ ਆਤਮਾਓ ਕੀ ਸੇਵਾ ਕਰੋ ਔਰ ਆਪਣੇ ਸਹਿਯੋਗ ਦੁਆਰਾ ਬ੍ਰਹਮਣ ਸਾਥੀਓ ਕੀ ਵਿਸ਼ੇਸ਼ ਸੇਵਾ ਕਰੋ ਤਬੀ ਹਮ ਲੋਕੋ ਕੀ
1: आप सुन रहे हैं शिवा रेडियो
2: सत्यम शिवम सुंदरम सत्यम शिवम

0: ਰੂਪੀ ਹੈ ਉਹ ਚਤੁਰਾਈ ਕਾ ਰੂਪ ਹੈ, ਕ੍ਰੋਧ ਕੇ ਚਤੁਰਾਈ ਕਾ ਰੂਪ ਹੈ। ਉਹ ਕਿਆ ਹੈ ਕਹਿਣੇ ਮੇ ਸਮਝਣੇ ਮੇ ਐਸੀ ਸਮਝਦੀ ਹੈ ਵਾਹ ਕਹਿੰਦੀ ਹੈ ਕਿ ਕਹਾਂ ਕਹਾਂ ਸੀਰੀਅਸ ਹੋਣਾ ਹੀ ਪੜਦਾ ਹੈ, ਕਹਾਂ ਕਹਾਂ ਲਾ ਉਠਾਉਣਾ ਹੀ ਪੜਦਾ ਹੈ ਕਲਿਆਣ ਕੇ ਲਈ। ਅਭੀ ਕਲਿਆਣ ਹੈ ਜਾਂ ਨਹੀਂ ਉਹ ਆਪਣੇ ਸੇ ਪੁੱਛੋ।
1: सुनते रहिए शिवा रेडियो, यहाँ है खुशियों का संगम।